ਤਾਂਜਰੀ ਬੈ ਸੇ ਸੇ ਗਲੋਇਨਨਾ ਮਤਾਂਗਸੇਦਾ ਤੋਂਗਾਂ ਤੋਂਗਾਂ ਬ ਫਿਲਮ ਸਿੰਗ ਦੇ ਗਿਲੋ ਕੋ ਚਬਾ ਫਿਲਮ ਸੇ ਲਾਂਥੁਕ ਚਬਾ ਲੋਸ਼ਿੰਜਰੀ ਆਕਾਸ਼ਵਾਣੀ ਇੰਫਾਲ ਹੌਜ਼ੇ ਪੁੰਭਮ ਮਸੀਦਾ ਲੋਬਿਰਸੀ ਨਾਹਰੋਲ ਗੀ ਖੋਂਜਲ ਤੋਰਮ